ਸਰਕਾਰ ਜੀ, ਤੁਸੀਂ ਨੈਕਸਟ ਫਿਰ ਕਦੋਂ ਐਰ ਆਓਗੇ ਜੀ? ਪ੍ਰਦੀਪ ਸਲੂਜਾ ਜੀ, ਜਨਕਪੁਰੀ ਨਿਊ ਦਿੱਲੀ ਸੇ, 20 ਤਾਰੀਖ ਕੋ ਮੁਲਾਕਾਤ ਹੋਗੀ ਸਰਕਾਰ, ਬਿਲਕੁਲ, ਔਰ ਇਸੀ ਪ੍ਰੋਗਰਾਮ ਕੇ ਮਾਧਿਅਮ ਸੇ, ਆਪਕੀ ਯਾਦ ਆਤੀ ਰਹੀ ਪ੍ਰੋਗਰਾਮ ਕੇ ਮਾਧਿਅਮ ਸੇ। ਉਫ, ਕਿਆ ਗੀਤ ਸੁਨਵਾ ਦਿਆ, ਚਾਂਦਨੀ ਰਾਤ ਮੇਂ ਇੱਕ ਵਾਰ ਤੁਝੇ ਦੇਖਾ ਹੈ, ਇਸ ਰਾਤ ਕੀ ਤਨਹਾਈ ਕੋ ਔਰ ਵੀ ਖੂਬਸੂਰਤ ਬਣਾ ਦਿਆ। ਕਸਬਾ ਗੰਨੌਰ ਯੂਪੀ ਸੇ ਫਾਰੂਕ ਅਲੀ ਖਾਨ ਸਾਹਿਬ, ਯਹੀ ਕੋਸ਼ਿਸ਼ ਕਰਤਾ ਹੂੰ ਜੀ, ਆਪਕੇ ਦਿਲੋਂ ਕੋ ਛੂਨੇ ਕੀ ਕੋਸ਼ਿਸ਼ ਕਰਤਾ ਹੂੰ, ਔਰ ਜੋ ਵਕਤ ਬਚਾ ਹੈ ਇਸੇ ਵੀ ਕਿਉਂ ਨਾ